ਕਿਸੇ ਪਰ ਠੇਕੜੀ ਪੀ ਦੋ ਯਾਰੀ ਭਾਈ ਕਰ ਠੇਕੜੀ ਪੀ ਦੋ ਤੁਮਰੀ ਸੀ ਸੋਟੀ ਯਾਰੇ ਜੋ ਵਤਮਾ ਸੋ ਆਜੀ ਅਟਾਰਾ ਭੱਤ ਲਈ।